ਹੈ ਆਕਾਸ਼ ਵਾਣੀ ਜੋ ਬੁੱਧ ਕੇਂਦਰ ਅਨ ਆਈ ਸੋਤਾ ਆਜੋ ਵਾਣੀ ਦਾ ਪ੍ਰੋਗਰਾਮ ਹਲੋ ਕਰੀਓ ਗੱਲ ਅਨ ਆਉਂਿਆ ਆਂਜੀ ਰੀਡੀ ਦੋਸਤ ਪਲਵੀ ਤਾਂ ਅੱਜ ਪਾਕੇ ਕੁਦਰੇ ਤਕੜੀ ਜਿਹੜੀ ਵਸਤੂ ਬਣੀ ਹੈ ਅੰਜੀ ਪਾ ਗੱਲ ਕਰੇ ਗਾ ਰਹੀ ਹਾਂ ਇਹ ਇੱਕ ਹੋਰ ਫਲ ਹੈ ਜੋ ਕੋਈ ਸਵਾਦ ਦੇ ਕੇ ਮਸਤਾ ਹੈ ਖੱਟੇ ਮਿੱਠੋ ਪੋਸਕ ਤੱਕੋ ਪਰ ਨਹੀਂ ਚਾਹੀਏ ਅਨੇ ਔਸ਼ਧੀ ਰੀਤੇ ਪਰ ਇਹ ਖੂਬ ਗੁਣਕਾਰੀ ਹੈ ਅਨੇ ਗੱਲ ਕਰੀਏ ਤਾਂ ਇਨਕੇ ਖਾਦੇ ਸੇ ਪਾਜੀ ਜਬ ਚੌਂਬ ਨਿਕਲ ਜਿੱਥੇ ਬਣੇ ਤੀ ਜਰੂਰ ਕੀ ਸਮਝੀ ਜਾਊਗਾ ਕਿ ਤੇਰੀ ਵੀ ਗੱਲ ਕਰੀ ਆ ਰਹੀ ਹਾਂ ਹਾਂ ਜਰੂਰ ਅੱਜ ਤਾਂ ਗੱਲ ਕਰਦਾ ਸੀ ਜਾਂਬੂ ਜੀ ਤੋ ਪੰਜਾ ਗਾਮੜੀ ਥੀ ਕਰੀ ਨੇ ਸਹਿ ਸੁਧੀ ਉਹਨਾਂ ਨੇ ਜੀ ਅੰਤ ਮੇ ਅਨੇ ਚੌਮਾਸੀ ਜੀ ਸਰਵਰ ਥੀ ਤਦੇ ਜਾਂਬੂ ਜੁੜੇ ਥਾ ਅਨੇ ਹੀ ਜਾਂਬੂ ਰਸਤੇ ਮੇ ਠੇਲੇ ਵਾਰਾ ਤੋ ਫੇਰੀ ਵਾਰਾ ਕਬਾਈ ਹੂੰ ਮਥੇ ਕੇ ਟੋਪਾ ਖਣੀ ਨੇ ਰਕੇ ਲੜੀ ਕਰੀ ਦਿਉ ਤੋ ਇਹ ਜਾਂਬੂ ਜਿਹੜਾ ਦਿਸਾ ਜੇ ਜਿਤਨਾ ਦਿਸਾ ਜੇ ਇਤਨਾ ਗੁਣੀ ਨੇ ਖਾਈ ਗਿਨੇ ਜਾ ਕਾਰਨ ਕਿ ਜਾਂਬੂ ਦੇ ਸੀਜ਼ਨ ਮੇ ਮਿਲੇ ਨਾ ਤਾ ਤੋ ਇਹ ਜੋ ਕੋ ਜਾਂਬੂ ਹੈ ਇਹ ਪਾ ਕੇ ਪੋਸ਼ਕ ਤੱਤਵ ਤਗਲੇ ਜਿਤਾ ਫਿਰ ਹਾਂਜੀ ਸਰੀਰ ਕੇ ਠੰਡੋ ਰੱਖੇ ਤਾਂ ਇਹ ਪਾਚਨ ਮੇ ਪਣ ਇਹ ਖੂਬ ਸਿਰ ਸਿਰ ਫਾਇਦੋ ਕਰੀ ਤਾ ਤਾਂ ਸਭ ਕੀ ਪਹਿਲਾ ਪਾ ਗੱਲ ਕਰੀਓ ਕਿ ਜਾਂਬੂ ਕਦੇ ਅਚੇ ਤਾ ਤੋ ਖਾਸ ਕਰੀ ਮੈਂ ਗੱਲ ਕਰੀ ਤੋ ਜਾਂਬੂ ਜੂਨ ਮੇ ਥੀ ਚਾਲੂ ਥੀ ਤਾ ਅਨ ਥੋੜੋ ਵਰਸਾ ਤੇ ਅਤੇ ਮਿੱਠਾ ਥੀ ਰਿਹਾ અને જુલાઈ ને ઓગસ્ટ સુધી મેરી લે મળેતા તો અને જો વરસાદ સારો રહેતો તો જાંબુ બધા મસ્ત થઈ રહેતા અને ખાધે જતા બહુ મજા જતી અને એ ફળ હે જો કો પાંજે શરીર કે રોગ પ્રતિકારક શક્તિ વધારે મે પણ મદદરૂપ થઈએ તો અને પાંજે શરીર કે તાજગી અને ઉર્જા પણ દે તો અને એન્જી અંદર સારી પ્રમાણમાં વિટામિન સી મળે તો એન્જી અંદર પોટેશિયમ મળે તો એન્જી અંદર કેલ્શિયમ મળે તો અને એન્જી અંદર ਆਇਰਨ ਪਰ ਖੂਬ ਸਾਰੀ ਮਾਤਰਾ ਮਿਲੇ ਤੋ ਅਗਰ ਮੈਂ ਗੱਲ ਕਰੀਆ ਤਾਂ ਇਹ ਇੰਜੀ ਅੰਦਰ ਸਾਰੇ ਨੂੰ ਸਾਰਾ ਐਂਟੀ ਆਕਸੀਡੈਂਟ ਕੋਣ ਮਿਲੇ ਤਾ ਮੈਂ ਵੀ ਖਾਸ ਗੱਲ ਕਰੀਆ ਤਾਂ ਜਾਂਬੂ ਜੀ ਅੰਦਰ ਕੇਲੇ ਦੀ ਜੋ ਪ੍ਰਮਾਣ ਬਹੁਤ ਜੋ ਉੱਚ ਹੋਵੇ ਤੋ ਅਤੇ ਜਾਂਬੂ ਵਾਂਦੇ ਮਨ ਵੀ ਲੈ ਅਨੇ ਜੋ ਕੋ ਜਾਣਾ ਹੈ ਜਿਨਕੇ ਉੱਚੀ ਕੇਲੇ ਦੀ ਜ਼ਰੂਰ ਹੈ ਅਨੇ ਕਰੀਨੇ ਖੂਬ ਸਾਰਾ ਹੈ ਅਨੇ ਜਾਂਬੂ ਜੀ ਆਯੁਰਵੇਦ ਜੀ ਅੰਦਰ ਪਾ ਗੱਲ ਕਰੀਓ ਤਾਂ ਘਣਾ ਘਰੇ ਜਮੀ ਗਾਲੀ ਹੈ ਤੇ ਜਾਂਬੂ ਇਹ ਆਰੋਗ੍ਯ ਰਕਸ਼ੀ ਹੈ ਅਨੇ ਖਾਸ ਕਰੀ ਨੇ ਇੰਜੋ ਬੀਜੇ ਹੈ ਇਹ ਬੀਜੇ ਕੇ ਸੁੱਕੇ ਅਨੇ ਪੀਸੀ ਨੇ ਇੰਜੋ ਫੱਕੀ ਤਰੀਕੇ ਉਪਯੋਗ ਕਰੀ ਤਾਂ ਇਹ ਡਾਇਬਿਟੀਸ ਮਟਾਉਣ ਮੇ ਪਣ ਮਦਦ ਥੀ ਹੈ ਤੋ ਅਨੇ ਇੰਜਾ ਪਨ ਇੰਜੀ ਛਲ ਮਨੇ ਆਯੁਰਵੇਦਿਕ ਦੀ ਉਪਯੋਗੀ ਹੈ ਅਨੇ ਜਾਂਬੂ ਇਹ ਪਾਚਨ ਕ੍ਰਿਆ ਲਈ ਇਤਨਾ ਉਪਯੋਗੀ ਹੈ ਕਿ ਪਾਂਜੇ ਸਰੀਰ ਨੇ ਅਮੁਕ ਵਸਤੂ ਪੱਚੇ ਵਗਰ ਜੀ ਜੋ ਕੋ ਰਹੀ ਵੀ ਹੋਈ ਹੈ ਗੱਚ ਟਾਈਮ ਥੀ ਇਹ ਵਸਤੂ ਪਾਣ ਸੀਜ਼ਨ ਪ੍ਰਮਾਣੇ ਜਾਂਬੂ ਜੋ ਸੇਵਨ ਕਰੇ ਥੀ ਪੱਚੀ ਬਣੇ ਥੀ ਅਨੇ ਪੰਜੇ ਪੰਜੇ ਪੇਟ ਜੋ ਕੋ ਬਗਾਰ ਹੋਏ ਸੇ ਪਣ ਨੁਕਰੀ ਬਣੇ ਤੋ ਇਹ ਖੂਬ ਸਰਵ ਹੈ ਅਨੇ ਪੰਜੇ ਪੇਟ ਕੇ ਹਰਵਾਸ ਪਣ ਅਨੁਭਵ ਹੈ ਤੋ ਅਨੇ ਗਾਮੜੇ ਮੇ ਪ੍ਰਾਲੀ ਕਰਿਓ ਤੋ ਗਾਮੜੇ ਵਾਲੇ ਮੈਰੂ ਮਲਟੀ ਵਿਟਾਮਿਨ ਕੈਲਸ਼ੀਅਮ ਨੀ ਪ੍ਰੋਟੀਨ ਨੀ ਦਵਾਈ ਨਾ ਤਾਂ ਨਹੀਂ ਸਕੇ ਤਾਂ ਅਨੇ ਕਿਤਾ ਹੋਇਆ ਜੋ ਕੁਸੀ ਜੰਗਾ ਫੜ ਫੋਟੇ ਇਹ ਖਾਇਨੇ ਪੋਸ਼ਕ ਤੱਤ ਮਿਲੀ ਰਹੇ ਨੇ ਤਾਂ ਅਨੇ ਪਰ ਵੀ ਗੱਲ ਕਰੀਓ ਤਾਂ ਜਾਂਬੂ ਸਾਥੇ ਪਾਂਜੀ ਜੁਣੀ ਜਾਦੂ ਪਾਣੀ ਚੁੜੇ ਲਈ ਕਾਰਨ ਕਿ ਜਾਂਬੂ ਵਕਾਂ ਦਾ ਨਹੀਂ ਖਾਦੇ ਕਰਤਾ ਜਾਂਬੂ ਜੜ ਮਥਾ ਤੋੜੀ ਨਹੀਂ ਖਾਦੇ ਜਿੱਥੇ ਕੋਈ ਨਹੀਂ ਜਵਾਨ ਹੁੰਦਾ ਸਹੀ ਮਿਲੇ ਪਰ ਅਨੁਭਵ ਗਏ ਹੋਣੇ ਤਾਂ ਜਾਂ ਮਥੇ ਚੜੀ ਅਨੇ ਲੂਬੜਾ ਪਰ ਜਾਂਬਲੀ ਮੋਲ ਪਰ ਜਾਂਬਲੀ ਅਨੇ ਜਬ ਪਰ ਜਾਂਬਲੀ ਕਰੇ ਅਨੇ ਪਾਣਾ ਚਿੰਦਾ ਵੈਸੀ ਅਨੇ ਜਾਂਬੂ ਜੀ ਮੋਜ ਕਰ ਦੇਵੈਸੀ ਖੀਚੇ ਨੇ ਪਰ ਜਾਂਬੂ ਭਰਿਓ ਜਾਂਬੂ ਜਾ ਦਾਗ ਨਿਕਲੇ ਨਾ ਅਤੇ ਜਾਂਬੂ ਖਾਓ ਜਬ ਜਾਂਬਲੀ ਅਨੇ ਵਿੱਚ ਆਇਆ ਪਾਥੇ ਲਿੰਦਾ ਵਾ ਤਾਂ ਇਹ ਤਾਂ ਬਹੁਤ ਪਾਂਜੀ ਗੱਲ ਠੀਕ ਗਾਮੜੀ ਜੀ ਅਨੇ ਨਿੰਦ ਪਰ ਜੀ ਅਨੇ ਨਿਉਚਾ ਤਾਂ ਜਬ ਜਾਂਬੂ ਜੀ ਜਾ ਰਹੇ ਇਹ ਵੱਡੋ ਨੇ ਘਟਾ ਡਾਰਵੇ ਤੋ ਅਤੇ ਅੰਜੀ ਨੀਚੇ ਛਾਇਆ ਪਰ ਖਸਮ ਨੇ ਤੋ ਅੰਜੀ ਨੀਚੇ ਰਮੇ ਜੀ ਪਰ ਨੰਗਰੀ ਬਾਰ ਕੇ ਜੀ ਆਡੂ ਹੋਣੀ ਜ਼ਰੂਰ ਅਨੇ ਘਟਾ ਪਾਂਜਾ ਜੋ

ਕਰ ਗਈ ਸੇਖਾ ਜੰਬੂ ਜੀ ਜਾਣੀ ਜਿਹੀ ਨਹੀਂ ਗਿਆ ਮੈਂ ਜਿਹੜਾ ਕਰਦਾ ਹੁੰਦਾ ਤੇ ਗਮਲੇ ਸਾਥ ਤਾਂ ਜੰਬੂ ਜੋ ਬਹੁਤ ਸਾਰੇ ਜਿਹੜੇ ਕਨੈਕਸ਼ਨ ਹੈ ਤੇ ਜੰਬੂ ਨਿਰਪਣ ਜੀ ਜਦ ਅਨੇ ਸਮਾਜਿਕ ਜੀਵਨ ਜੀ ਪੜਤੀ ਜਦ ਪਾਕੇ ਨਹੀਂ ਰਹਿ ਤੋ ਅਨੇ ਪੇ ਪਰਿਵਾਰ ਦੀ ਦ੍ਰਿਸ਼ਟੀ ਜੰਬੂ ਜੀ ਗੱਲ ਕਰੂੰ ਤੇ ਜੰਬੂ ਜੋ ਜੜ ਘਟਾਦਾਰ ਨੇ ਵੱਡੋ ਵੀ ਤੋ ਤੇ ਪਾਕੇ ਆਕਸੀਜਨ ਪਣ ਦੇ ਤੋ ਅਨੇ ਪੰਜੀ ਵਾਤਾਵਰਣ ਕੇ ਸੁੱਧ ਪਾ ਰੱਖੇ ਤੋ ਅਨੇ ਜੰਬੂ ਜੀ ਜੜ ਮਥੇ ਗਰੀਆ ਮਰੇ ਪੱਕੀ ਪੰਜ ਵਾਰ ਬਣੇਗਾ ਅਨੇ ਪੰਜੋ ਜੀਵਨ ਦਾ ਜੀਵੇਗਾ ਅਨੇ ਜੰਬੂ ਜੀ ਜੜ ਜੀ ਹੋਰ ਗੱਚ ਲੰਮੀ ਬੀਤੀ ਅਤੇ ਹੱਕਿਆ ਜੰਬੂ ਬਾਬੋ ਤੇ ਪੰਜਾ ਪੋਤਰਾ ਦੂ ਤਾਪਣ ਅਨੇ ਦਾ ਜੰਬੂ ਖੇ ਅਤੀ ਵੱਡੀ ਅੰਜੀ ਉਮਰ ਬੀਤੀ ਅਨੇ ਇਹ ਪੰਜ ਖੇਲ ਮੇਲਾ ਪਣ ਬਹੁ ਫਾਇਦਾ ਕਰ ਰਕੇ ਕਹਿੰ ਕੇ ਜੰਬੂ ਜਾ ਭਾਵ ਪਣ ਸਾਰਾ ਮਿਲੇ ਤਾ ਅਨੇ ਪੋਏ ਜੰਬੂ ਹਕਾਰ ਵੇਗੇ ਪੁੱਠਿਆ ਮੈਂ ਕੋਈ ਮੁਆਵਜ਼ਤ ਮੰਗੇ ਨਾ ਤੂ ਤਾ ਤਾਜ਼ਾ ਚਮਕਦਾਰ ਅਨੇ ਲੱਖ ਮਜ਼ਾ ਜਾ ਜੰਬੂ ਖਾਦੇ ਜੀ ਦਾ ਖੂਬ ਮਜ਼ਾ ਅੱਛੀ ਬਣੀ ਤੀ ਅਨੇ ਪਿਆ ਜੰਬੂ ਜੀ ਜੋ ਕੋ ਗੱਲ ਕਰੀ ਤਾ ਜੰਬੂ ਜੀ ਸੀਜਨ ਨੂੰ ਮਿੰਟੀ ਬੀਤੀ ਤਾ ਜੰਬੂ ਕੇ ਹਮੇਸ ਖਾਈ ਨੂੰ ਹੋਏ ਤਾ ਅਨ ਕੇ ਸੋਚਾ ਜੀ ਕੀ ਤਾ ਜੰਬੂ ਕੇ ਸੋਚੇ ਦੇ ਕਰ ਨਹੀਂ ਇੰਜਾ ਜੋ ਕੋ ਜੰਬੂ ਜੀ ਜੋ ਕੋ ਫੜ ਗਈ ਬੰਦੀ ਫੜ ਕੇ ਸੰਗ ਕਰੇ ਜਾ ਅਨੇ ਪੋਇੰਟ ਕੇ ਦੋਈ ਅਨੇ ਇੰਜੀ ਅੰਦਰ ਥੀ ਬੱਜਾ ਕਦੇ ਅਨੇ ਇਨ ਕੇਸ ਜੰਬੂ ਜੀ ਜੋ ਕੋ ਫੜ ਜੀ ਜੋ ਕੋ ਗਰਬ ਹੈ ਇਹ ਅਨੇ ਜੀ ਚਲ ਸਿੱਖੇ ਇਨ ਕੇ ਪੀਸੀ ਚਲੇ ਜਾ ਅਨੇ ਪੋਇੰਟ ਕੇ ਤਾ ਫਰੋਜ਼ਨ ਕਰੀ ਸਕੋ ਤਾ ਇੰਜੀ ਅੰਦਰ ਥੋੜੀ ਖਨ ਵਜੇ ਜੀ ਅਨ ਕੇ ਖਨ ਹੈ ਇਹ ਇੱਕ ਪ੍ਰੀਜ਼ਰਵੇਟਿਵ ਤਰੀਕੇ ਕੰਮ ਕਰੇ ਤੋ ਤਾ ਖਨ ਵਜੇ ਉਕਾਰੇ ਅਨੇ ਇੰਜੀ ਸਾਰੇ ਹੋ ਪਲ ਬਣੇ ਅਨੇ ਇਨਕੇ ਤਾ ਫ੍ਰੀਜ਼ਰ ਮੇ ਰੱਖੇ ਨਾ ਸੋਚ ਨਹੀਂ ਸਕੋ ਤਾ ਅਨੇ ਗੱਲ ਕਰੀ ਤੇ ਇਨਕੇ ਖਾਦੇ ਜੀ ਜੀ ਕਿਹੜੀ ਤਾ ਅਨਕੇ ਸਿੱਧੀ ਸਿੱਧਾ ਗਰੇ ਮੇ ਦਾ ਖਾਈ ਬਣੋ ਤਾ ਪਾਂਜੀ ਨਰੀ ਪੱਚੀ ਬਣੇ ਨਾ ਜੇ ਬੁਕੇ ਅੱਛੀ ਬਣੇ ਤੀ ਤਾ ਅਨਕੇ ਖਾਦੇ ਨਾ ਕਰੇ ਨਹੀਂ ਮਸਲ ਬਣੇ ਨਾ ਖੋਪੇ ਤਾ ਮਿੱਠੂ ਮਿਰਚੂ ਥੋੜੀ ਹਿੰਗ ਥੋੜੀ ਸਾਚਰ ਇਹਨੇ ਮਿਕਸ ਕਰੀ ਅਨੇ ਲੱਖ ਮਜ਼ਾ ਦੇ ਮਸਾਲੇ ਬਣੇ ਅਨੇ ਮਸਾਲੇ ਨੇ ਡਬਾਈ ਡਬਾਈ ਨਹੀਂ ਪਰ ਜੰਬੂ ਖਿਓ ਇੰਜੀ ਪੋਟਰੀ ਮਸਤ ਮਜਾਏ ਪਰ ਜੰਮੂ ਜੋ ਸ਼ਾਕ ਬਣੇ ਤੋ ਤਾ ਜੰਮੂ ਪੀਸੀ ਇੰਜੀ ਨੇ ਥੋੜ ਫੁਦੀ ਨਾ ਥੋੜ ਮਿੱਠੋ ਫਰੂ ਨੀ ਦੇ ਮੁੱਚੇ ਵਜੀ ਨੇ ਤੋ ਮਕਾ ਸੋਚੇ ਜੋ ਪੈ ਮੇ ਵਜੀ ਥੋੜੀ ਖਨ ਵਜੀ ਅਨੇ ਇੰਕੇ ਲੇਖ ਮਜਾ ਜੋ ਹੱਕਰ ਦਮ ਠੰਡੂ ਠੰਡੂ ਮੇਰੇ ਫੁਜੀ ਅਨੇ ਪੀਦੇ ਜੀ ਪਰ ਅਨੇ ਨੇ ਕਰੇ ਮਜਾ ਆਏ ਅਨੇ ਬਈ ਹੱਕਰੀ ਜੰਮੂ ਜੀ ਆਈਸਕ੍ਰੀਮ ਪਰ ਬਣੇ ਤੀ ਤਾ ਜੰਮੂ ਜੀ ਆਈਸਕ੍ਰੀਮ ਬਣਾ ਲੈ ਕਰੇ ਨੇ ਪਰ ਆਪਾਂ ਜਿਹੜੀ ਤੇ ਸਾਡੀ ਆਈਸਕ੍ਰੀਮ ਬਣਾਈ ਹੋ ਤੇ ਦੁੱਧ ਗਣੀ ਅਨੇ ਦੁੱਧ ਕੇ ਉਕਾਰੇ ਉਕਾਰੇ ਉਕਾਰੇ ਉਕਾਰੇ ਨੇ ਇੰਨੀ ਸੀ ਮਾਰੀ ਜਿਹੜੀ ਥੀ ਬਣੀ ਅਤੇ ਅਸੀਂ ਦੁਕਾਨ ਕੇ ਉਕਾਰੀ ਹੋ ਪਰ ਇੰਜੀ ਮੱਖਣ ਵਜੀ ਅਨੇ ਜੋ ਕੋ ਜੰਬੂ ਹੈ ਇੰਜੀ ਪਲਪ ਵਜੀ ਅਨੇ ਇੰਕੇ ਪੀਸੇ ਅਨੇ ਪਾਂਚ ਸੌ ਸਰਸ ਮਜਾ ਜੋ ਕੱਟ ਥੀ ਬਣੀ ਅਨੇ ਬਣਾਈ ਅਨੇ ਇੰਕੇ ਫ੍ਰੀਜ਼ਰ ਨੇ ਅੱਠ ਰੋ ਬਣਾ ਰੱਖੀ ਦੇ ਜੋ ਅਨੇ ਪਰ ਪਾਂਚੋ ਇੰਕੇ ਕੱਦੇ ਅਨੇ ਪਾਂਚੋ ਇੰਕੇ ਪੀਸੇ ਜੋ ਅਨੇ ਪਾਂਚੋ ਇੰਜੀ ਮੰਗੇ ਡਬਲੇ ਤੇ ਦੋੜਾ ਜੋ ਕੋ ਕਾਗਰੀ ਵਾਰ ਕਾ ਪਾਚੇ ਤਾ ਅਨੇ ਕੱਟੇ ਨੇ ਗਏ ਅਨੇ ਇੰਜੀ ਦੇ ਵਿੱਚ ਮੇਕ ਚਮਚੀ ਰੱਖੇ ਅਨੇ ਪਰ ਇੰਕੇ ਜੋਮੇ ਨੇ ਰੱਖੀ ਜੋ ਤੇ ਹੀ ਤਾਂ ਲੈਟ ਬ੍ਰੇਕ ਬ੍ਰੇਕ ਕਰੰਟ ਜੰਬੂ ਜੀ ਆਈਸਕ੍ਰੀਮ ਇਤਨੀ ਸਰਸ ਅਨੇ ਸਵਾਦਿਸ਼ਟ ਲੱਗੀ ਅਨੇ ਤਾਂ ਇੰਜੀ ਪਰ ਮੋਜ ਗਣੀ ਸਕੋ ਤਾ ਤੇ ਜੰਬੂ ਕੇ ਬਾਰੇ ਮੈਂ ਤੇ ਮਤ ਸੋਚ ਰਹੀ ਨਹੀਂ ਤੇ ਜੋ ਪਲਪ ਕਰੀ ਮੈਂ ਜੋ ਕੋ ਗੱਲ ਕਰੀ ਰਹੀ ਤੇ ਇੱਕ ਦਿਨ ਸਰਸ ਮੋਜਾ ਜੋ ਪਲਪ ਕਰੀ ਇੰਜੀ ਅੰਦਰ ਖੰਨ ਜੀ ਇੰਕੇ ਉਕਾਰੇ ਅਨੇ ਜਲੀ ਸੀ ਕਿ ਹਰੇ ਮੇਰੇ ਜੋ ਪਾਣੀ ਸੁਸਾਈ ਵੀ ਹੈ ਅਗੇ ਇੰਕੇ ਜਾਮਾਈ ਨੇ ਡੀਪ ਫ੍ਰੀਜ ਮੇ ਰੱਖੋ ਤੋ ਇੰਕੇ ਪਾਣੀ ਥੋੜੋ ਪਾਣੀ ਸੋ ਦੀ ਸੇਚ ਵੀ ਸਕੋ ਬਾਕੀ ਜੰਬੂ ਤਾਜ਼ਾ ਜ ਖਾਦੇ ਜੀ ਜੋ ਕੋ ਮਜਾ ਹੈ ਇਹ ਜਗਨੇ ਜੀ ਜੰਬੂ ਕੇ ਸਾਚ ਵਾਲਾ ਖਾਈ ਨੇ ਤਾਂ ਅਟੋ ਸਾਰੇ ਰੋ ਪੋਸ਼ਕ ਤੱਤ ਨੇ ਮਿਲ ਵੀ ਸਕੋ ਤਾਂ ਹਿੱਤ ਤੇ ਜੰਬੂ ਜੀ ਗੱਲ ਅਨੇ ਪਾਣੀ ਗਾਲ ਪੂਰੀ ਕਰਿਓ ਇਹ ਪਹਿਲਾਂ ਆਪਣੇ ਸਰਸ ਮਜਾ ਜੋ ਕੋ ਕੱਚੀ ਗੀਤ ਸੁਣੀ ਜਨੋ

ਫਿਰ ਹਾਂਜੀ ਅੱਜ ਜੀ ਕੜੀ ਮੈਂ ਅਸੀਂ ਹਾਜ਼ਰ ਆਏ ਹਾਂ ਜੋ ਮਨ ਪਸੰਦ ਸਨ ਲੋਕ ਸੰਗੀਤ ਜੋ ਸਨ ਬਾਲਕ ਖੜੀ ਕਰੇ ਪਰ ਗੱਲੋ ਗੱਲ ਜੋ ਗਾਵਾਂ ਸਭ ਨੇ ਕੀ ਖਬਰ